ਬਹੁਤ ਦਿਨਾਂ ਸੈ ਬਹੁਤ ਦਿਨਾਂ ਸੈ ਲਗਨ ਲਗੀ ਤੀ ਮਿਲਵੇ ਸ਼ੈਲ ਤੁਮਾਰੀ ਬਹੁਤ ਦਿਨਾਂ ਸੈ ਲਗਨ ਲਗੀ ਤੀ ਮਿਲਵੇ ਸ਼ੈਲ ਤੁਮਾਰੀ।